0: Benvenuta online, Crotone.
1: Stai ascoltando Radio Embol Italia.
2: ਸਸੀ ਗੱਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬਾਲ ਇਟਲੀ ਤੋਂ ਪਹਿਲਾ ਰੇਡੀਓ ਜਿਹੜਾ ਹੈਂਡਬਾਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ ਸਸੀ ਗੱਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ ਸੁਣਦੇ ਰਹੋ ਤੇ ਲਾਈਕ ਮਾਰੋ ਫੇਸਬੁੱਕ ਤੇ ਪੇਜ ਤੇ ਰੇਡੀਓ ਹੈਂਡਬਾਲ।

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ। ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਰੇਡੀਓ ਹੈਂਡਬੋਲ।
1: ਰੇਡੀਓ ਹੈਂਡਬੋਲ.it ਪ੍ਰੋਵ ਟੈਕਨੀਕੇ ਦੀ ਟ੍ਰਾਂਸਮਿਸ਼ਨ। ਰੇਡੀਓ ਹੈਂਡਬੋਲ.it

0: This is my present for you. I'm going to be recording phrases in Spanish so you can use on your DJ intros, on your podcasts, or anywhere you want a Spanish sexy voice.
1: ਸਸਿਕਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬਾਲ ਇਟਲੀ ਤੋਂ ਪਹਿਲਾ ਰੇਡੀਓ ਜਿਹੜਾ ਹੈਂਡਬਾਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ ਸਸਿਕਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ ਸੁਣਦੇ ਰਹੋ ਤੇ ਲਾਈਕ ਮਾਰੋ ਫੇਸਬੁੱਕ ਤੇ ਪੇਜ ਤੇ ਰੇਡੀਓ ਹੈਂਡਬਾਲ
2: vuoi far conoscere un tuo evento e mandare online un tuo comunicato su radiohandball.it scrivici sulla pagina contatti di radiohandball.it e ti chiameremo al più presto

0: un ciao a Cosenza.
1: Questa è RH.it.
2: ਸਸਿਕਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬਾਲ ਇਟਲੀ ਤੋਂ ਪਹਿਲਾ ਰੇਡੀਓ ਜਿਹੜਾ ਹੈਂਡਬਾਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ ਸਸਿਕਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ ਸੁਣਦੇ ਰਹੋ ਤੇ ਲਾਈਕ ਮਾਰੋ ਫੇਸਬੁੱਕ ਤੇ ਪੇਜ ਤੇ ਰੇਡੀਓ ਹੈਂਡਬਾਲ